ਹਾਂਜੀ ਉਸ ਦਾ ਪਿੰਜਲ ਲਸ ਮਿੰਟ ਆਇਆ ਮੁਦੀ ਤੁਸੀਂ ਤਾਂ ਮੈਂ ਟਾਈਮ ਦੇਰ ਕਾ ਪੀਰਾਂ ਤਕਰੀਬਨ ਇੱਕ ਘੰਟਾ 45 ਮਿੰਟ ਉਹਦਾ 15 ਮਿੰਟ ਉਸੇ ਮੁਦੀ ਉਸ ਜ਼ਚ ਕੀਮਤ ਉਖ ਪਲੇ ਕਵਾਲੇ ਉਖ ਪਲੇ ਗਜ਼ਲ ਉਖ ਪਲੇ ਸ਼ਾਇਰੀ ਦੇਰ ਤੱਕ ਸਾਈ ਦੋ।